0: ਸਾਡੇ ਤੁਹਾਡੇ ਜੋ ਕੁਛ ਪੈਂਦਾ ਇੱਕ ਬੰਦੇ ਦਾ ਦਿਲ ਨਾ ਤੁਹਾਨੂੰ ਰੱਬ ਦਿਲਾਂ ਵਿੱਚ ਰਹਿੰਦਾ ਜੀ। ਬਿਸਮਿਲ੍ਲਾ ਸਮੇਂ ਦਾ ਨਾਜ਼ਰੀਨ, ਆਪ ਰੇਡੀਓ ਹਮਵਤਨ ਔਰ ਨਈ ਦੁਨੀਆ ਸੇ ਬਾਬੇ ਫੁਲਕੇ ਦੀਆਂ ਫੁਲਕਾਂ ਜੋ ਹੈ ਵੋ ਪ੍ਰੋਗਰਾਮ ਸੁਣ ਔਰ ਦੇਖ ਰਹੇ ਹੈ। ਮੈਂ ਆਪਕਾ ਮੇਜ਼ਬਾਨ ਰਜ਼ਾ ਮੁਸਤਫਾ ਔਰ ਮੇਰੇ ਸਾਥ ਸਟੂਡੀਓ ਮੇਂ ਚਿੱਟੇ ਪੁਰੇ ਸੇ ਜਨਾਬ ਬਾਬਾ ਫੁਲਕਾ ਉਰਫ ਡੈਨਿਸ਼ ਤਸ਼ਰੀਫ ਰੱਖਤੇ ਹੈ ਔਰ ਇਨਸੇ ਆਜ ਹਮ
1: ਬਾਬਾ ਜਨਾਬ ਕੈਸੇ
0: ਹਮਾਰਾ ਸ਼ੁਕਰ ਹੈ ਬਾਬਾ ਜੀ ਦਾ

الله. فما شاء الله بحمد الله سيدي استغفر الله العظيم الله. ਸਾਡੇ ਨੂੰ ਅਸੀਂ ਬਾਹਰ ਨਿਕਲਣਾ ਵਿਚਾਰ ਸਾਡੇ ਪਹੁੰਚ ਨਹੀਂ ਸਕੇ ਆਸ ਪਾਸ ਕਿੱਦਾਂ ਹੋਵੇ।

ਤੁਹਾਡੀ ਸਬਜ਼ੀ ਦਾ ਤੁਹਾਡੇ ਕੋਲ ਆਚਾ ਹੋਇਆ ਗਾ ਚਾਹ ਰੱਖੋ ਮੇਰੇ ਪੰਜਾਬ ਲੈਣ ਦੇ ਸੱਠਾਂ ਨੂੰ ਮੇਰੇ ਲੱਗਣ ਵਾਲਾ ਅਗਰ ਅਕਲ ਨਾਲ ਲੈਂਦੇ ਅਕਲ ਨਹੀਂ ਰੱਖੋ।